0: ਯਾਰ ਮੈਂ ਪਾਜੋ
1: ਈਟੀ ਵਿਨੋ ਔਰ ਰੇਡੀਓ ਈਟੀ ਵਿਨੋ ਔਰ ਰੇਡੀਓ
2: ਲੇਡੀਜ਼ ਐਂਡ ਜੈਂਟਲਮੈਨ ਇਟਸ ਟ੍ਰੈਡੀਸ਼ਨਲ ਮੈਨ ਨਿਓ ਕੈਲੋ